ese bicho, pues sí, déjenlo. Déjenlo. ਉਹਨੇ ਇੱਕ ਜਗ੍ਹਾ ਪਰ ਲਿਖਤਾ ਹੈ ਪਾਸ਼ ਕਿ ਮੈਂ ਥੁੱਕਦਾ ਹਾਂ ਗੁੰਡਿਆਂ ਦੀ ਇਸ ਸਲਤਨਤ ਉੱਤੇ। ਮਤਲਬ ਹਿੰਦੁਸਤਾਨ ਦੇ ਨਿਜ਼ਾਮ ਨੂੰ ਇਹ ਇੰਜ ਪੇਸ਼ ਕਰਦਾ ਵੀ ਗੁੰਡਿਆਂ ਦੀ ਸਲਤਨਤ ਹੈ, ਮੈਂ ਇਹਨਾਂ 'ਤੇ ਥੁੱਕਦਾ। ਉਸ 'ਤੇ ਕਿਸੇ ਕਵਿਤਾ ਦੀ ਇੱਕ ਲਾਈਨ ਹੈ, ਸੋ ਸੀਡੀਸ਼ੀਅਸ ਪੋਇਟ ਸੀ ਗਏ ਕਹੇ ਗਏ।